ਜੀ ਸਹੀ ਜਿਹੜਾ ਹੈ ਵਗਦ ਦੀ ਅਹਿਮੀਅਤ ਉੱਤੇ ਵੀ ਨਾਲ ਨਾਲ ਜਿਹੜਾ ਹੈ ਗਾਲ ਮੁਹਾੜ ਦਾ ਸਿਲਸਿਲਾ ਜਾਰੀ ਰਹਾ ਸੀ ਹਿਕ ਬੈ ਦੇ ਨਾਲ ਪਿਆਰ ਮੁਹੱਬਤ ਵਰਤੇ ਸੁਣਾਉਂਦੇ ਲੇਕਿਨ ਨਾਲ ਨਾਲ ਸਹੀ ਇੱਕ ਸਰਾਇਕੀ ਗੀਤ ਦੀ ਤਰਫ਼ ਵਹਿੰਦੇ ਹੈ ਤਾਂ ਰਲ ਕੇ ਸੁਣਨੀ ਹੈ ਸਜਣੋ ਇਹ ਸਰਾਇਕੀ ਗੀਤ।

0: ਵੈਲਕਮ ਬੈਕ, ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੀ ਵਿੱਚ ਸੱਜਣ ਕੋ ਇੱਕ ਵਾਰ ਬਾਅਦ ਸਤ ਬਿਸਮਿਲਾ ਜੀ ਆਇਆਂ ਨੂੰ ਪਖੈਰ ਰਾਗਲੇ ਜੀ ਸਹੀ ਤੁਹਾਡਾ ਫੀਡਬੈਕ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਿਆ ਸੂ ਜੀ ਸਹੀ ਰੁਬਾਬ ਖਾਨ ਜਿਹੜਾ ਹੈ ਰੁਬਾਬ ਰੀਸ਼ਾ ਖਾਨ ਆਸਾ ਕੁ ਜਿਹੜਾ ਹੈ ਵਜ਼ੀਰਿਸਤਾਨ ਤੋਂ ਮੈਸੇਜ ਕੀਤਾ ਹੈ ਆਦੀ ਹੈ ਕਿ ਸਰਾਇ ਕੀ ਡਾਢੀ ਮਿੱਠੜੀ ਹੈ ਮੇਰੇ ਜਿਤਨੇ ਵੀ ਸਹੇਲੀਆਂ ਹਨ ਸਾਰੇ ਜਿਹੜਾ ਹੈ ਸਰਾਇ ਕੀ ਹਨ ਮੈਂ ਕੁ ਸਰਾਇ ਕੀ ਬਹੁ ਬਾਂਧਨ ਬਹੁ ਮਿਹਰਬਾਨੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਥਿਉਣ ਵਾਸਤੇ ਪ੍ਰੋਗਰਾਮ ਕੋ ਪਸੰਦ ਕਰਨ ਵਾਸਤੇ ਨਾਲ ਹੀ ਸਹੀ ਪੇਜੂ ਤੋਂ ਮੁਹੰਮਦ ਓਨ ਸਾਰੇ ਨਾਲ ਇਨ ਟਾਈਮ ਜੁੜ ਗਏ ਹਨ ਪ੍ਰੋਗਰਾਮ ਦਾ ਦਿਨ ਕੇ ਡਾਢਾ ਸੋਹਣਾ ਪ੍ਰੋਗਰਾਮ ਹੈ ਲੇਕਿਨ ਅਸਾਂ ਕੋ ਜਿਹੜਾ ਹੈ ਇੱਕ ਵੀ ਇਹ ਗੀਤ ਸੁਣੋ ਬਿਲਕੁਲ ਸਹੀ ਜਿਹੜਾ ਅਗਲਾ ਸਰਾਇਕੀ ਗੀਤ ਹੋ ਸੀ ਉਹ ਵੀ ਸੱਜਣਾ ਕੋ ਸੁਣੇ ਸੂ ਫਿਲਹਾਲ ਜਿਹੜਾ ਹੈ ਸੱਜਣਾ ਕੋ ਦੇ ਜਿਹੜੇ ਫੀਡਬੈਕ ਹਨ ਜਿਹੜੇ ਸੱਜਣਾ ਦੇ ਭੇਜੇ ਹੋਏ ਮੈਸੇਜਿਸ ਹਨ ਪੈਗਾਮਾਂ ਦੇ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਜ਼ਰੂਰੀ ਹੈ ਕਿਉਂਕਿ ਸੱਜਣ ਤਾਂਘ ਵਿੱਚ ਬੈਠੇ ਹੁੰਦੇ ਨੇ ਇੰਤਜ਼ਾਰ ਵਿੱਚ ਬੈਠੇ ਹੁੰਦੇ ਕਿ ਕਿਹੜੇ ਵੇਲੇ ਜਿਹੜਾ ਹੈ ਅਸਾਡਾ ਵੀਰਾ ਅਸਾਡੇ ਜਿਹੜਾ ਹੈ ਮੈਸੇਜਿਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੇ ਸੀ ਤਾਂ ਸਹੀ ਅਸਾਂ ਕੋ ਜਿਹੜਾ ਹੈ ਗੋਹਰ ਜ਼ਮਾਨ ਮੂਸਾ ਖੇਲ ਮਹੱਲਾ ਸ਼ੇਖਾਂਵਾਲਾ ਜ਼ਿਲ੍ਹਾ ਟਾਂਗ ਤੋਂ ਅਸਾਰੇ ਪ੍ਰੋਗਰਾਮ ਕੋ ਪਸੰਦ ਵੀ ਕਰਿਆ ਦੇ ਪੈਣ ਹਮੇਸ਼ਾ ਦਿਵਾਂਗ ਤੇ ਅਸਾਰੇ ਪ੍ਰੋਗਰਾਮ ਦੇ ਮੁਸਤਕਿਲ ਲਿਸਨਰਸ ਵੀ ਹਨ ਆਦਿਨ ਕੇ ਵਕਤ ਆਦਿਲ ਸਿਆਲ ਸਾਹਿਬ ਗੱਲ ਕਰਦੇ ਬੈਠੇ ਹੀ ਵੇ ਵਕਤ ਦੀ ਕਦਰ ਕਹਿਵਾਂਗ ਕੇ ਕਹਿ ਬੁੱਢੜੇ ਕੋਲ ਪੁੱਛੋ ਜਿਹਦੇ ਕੋਲ ਜਵਾਨੀ ਢਲ ਚੁੱਕੀ ਹੋਵੇ ਜਿਹਦੇ ਕੋਲ ਜਿਹੜਾ ਹੈ ਆਪਣੇ ਜਿਹੜੇ ਸੰਗਤੀ ਹਨ ਬਚਪਨ ਦੇ ਉਹ ਫੋਤ ਹੋਈ ਚੁੱਕੇ ਹੋਵੇ ਉਹ ਈ ਬੁੱਢੇਪੇ ਦੀ ਵਿੱਚ ਇਹਦੇ ਵਿੱਚ ਆਪਣੇ ਪੁਰਾਣੇ ਵਕਤ ਕੋ ਯਾਦ ਕਰਦਾ ਤਾਂ ਉਹਦੇ ਕੋਲੋਂ ਪੁੱਛੋ ਕਿ ਵਕਤ ਕਿਆ ਚੀਜ਼ ਹੈ ਬਿਲਕੁਲ ਸਹੀ ਵਕਤ ਇੱਕ ਐਸੀ ਸ਼ੈ ਹੈ ਜਿਹੜੀ ਖੜਦਾ ਨਹੀਂ ਬਲਕਿ ਟੁਰਦਾ ਵਹਿੰਦਾ ਇਨਸਾਨ ਛੋਟਾ ਬਾਲ ਹੁੰਦਾ ਬਚਪਨ ਆਉਂਦਾ ਵੱਲ ਲੜਕਪਨ ਆਉਂਦਾ ਵੱਤ ਜਵਾਨੀ ਆਉਂਦੀ ਹੈ ਵੱਤ ਬੁੱਢੇਪਾ ਆਉਂਦਾ ਲਿਹਾਜ਼ਾ ਇਹ ਜਿਹੜੇ ਲਈ ਆਖਦੇ ਨੇ ਕਿ ਬੰਦੇ ਕੋਲੋਂ ਕਹਿ ਦਾਨਿਸ਼ ਕੋ ਵਾਰ ਕੋਲੋਂ ਮੈਂ ਗੱਲ ਸੁਣੀ ਉਹ ਕਿ ਪੁੱਤਰ ਜਿਹੜੇ ਵੇਲੇ ਘੜੀ ਦੇ ਵਿੱਚ ਸਹਿਲ ਸੱਟੋ ਚਾਹੇ ਘੜੀ ਇੱਕ ਦਫ਼ਾ ਟਿਕ ਟਿਕ ਕਰਨ ਸ਼ੁਰੂ ਕਰ ਦੇਵੇ ਨਾ ਵਾਲ ਇਹ ਨਹੀਂ ਖੜਦੀ ਬਸ ਬਸ ਤੇ ਚੱਲਣ ਹੀ ਸ਼ੁਰੂ ਥੀ ਵੈਂਦੀ ਹੈ ਤੇ ਵੱਲ ਅਗਰ ਇਹ ਖੜ ਵਜੇ ਨਾ ਇਹ ਜ਼ਿੰਦਗੀ ਦੀ ਸੂਈ ਤਾਂ ਵੱਲ ਇਨਸਾਨ ਇਹ ਦੁਨੀਆਂ 'ਚ ਨਹੀਂ ਰਹਿ ਵੈਂਦਾ ਜਿਸ ਅਸੀਂ ਬਿਲਕੁਲ ਵਕਤ ਡਾਢੀ ਕੀਮਤੀ ਸ਼ੈ ਹੈ ਵਕਤ ਦੀ ਜਿਤਨੀ ਕਦਰ ਕੀਤੀ ਵਜੇ ਉਤਨੀ ਘੱਟ ਹੈ ਨਾਲ ਰਿਮਸ਼ਾ ਬਤੂਲ ਵੀ ਡੇਰਾ ਇਸਮਾਇਲ ਖਾਨ ਤੋਂ ਅਸਾਰੇ ਨਾਲ ਜੁੜ ਗਈ ਹੈ ਆਦੇ ਕਿ ਆਦਿਲ ਸਿਆਲ ਬਿਰਾ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦਾ BGM ਜਿਹੜੇ ਲੱਗਦਾ ਡਾਢਾ ਮਜ਼ਾ ਆਉਂਦਾ ਸਹਿਗੂ ਤੇ ਮੇਰੀ ਤਰਫ ਕੋਲੋਂ ਟਾਂਕ ਤੇ ਡੇਰਾ ਇਸਮਾਇਲ ਖਾਨ ਤੇ ਜਿੱਥਾਂ ਵੀ ਜਿੱਥਾਂ ਸਰਾਇਕੀ ਮੇਰੇ ਭੈਣੀਆਂ ਮੈਂ ਕੋ ਸੁਣਦੇ ਪਏ ਹਨ ਸਾਰਾਂ ਕੋ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਜੀ ਪ੍ਰੋਗਰਾਮ ਕੋ ਪਸੰਦ ਕਰਨ ਵਾਸਤੇ ਬਹੁ ਮਿਹਰਬਾਨੀ ਬਹੁ ਸ਼ੁਕਰੀਆ ਜਿਸ ਸਹੀ ਪ੍ਰੋਗਰਾਮ ਵਿੱਚ ਕਾਲ ਆਉਂਦੀ ਪਈ ਦੇਖਣ ਗਿੰਨੀ ਹੈ ਪ੍ਰੋਗਰਾਮ ਨਹੀਂ ਦੇਖਣ ਕੌਣ ਸਾਹਿਬ ਕਿਹੜੀ ਜਾਤ ਯਾਦ ਕਰਦਾ ਪਿਆ ਅਸਲਾਮੁ ਅਲੈਕੁਮ ਵਾਹ ਸਹੀ ਆਵਾਜ਼ ਜਾਣੀ ਪਹਿਚਾਣੀ ਹੈ ਸਾਦੇ ਕਲੀ ਘਰ ਛੀਨ ਤੂੰ ਲੱਗਦਾ ਕਿ ਸਾਰੇ ਨਾਲ ਇੰਟਮ ਲੈਣ ਤੇ ਹਨ ਸ਼ੁਕਰ ਹੈ ਅਲਹਮਦੁਲਿਲਾ ਸਹੀ ਕਿਆ ਹਾਲ ਹੈ ਨਾ
1: ਸ਼ੁਕਰ ਹੈ ਜੀ ਅੱਲਾ ਦੀ ਮਿਹਰਬਾਨੀ ਮੈਂ ਕਿ ਖੈਰ ਪਖੈਰ ਕਰੂੰ ਚਾ ਪੈ ਕੇ ਸਕੋ ਨਹੀਂ
0: ਅੱਛਾ ਬਿਲਕੁਲ ਬਿਲਕੁਲ ਤੇ ਬਾਰਿਸ਼ ਥਈ ਨਹੀਂ ਥਈ ਸਹੀ ਛੀਨਾ ਤੇ
1: ਜੀ
0: ਬਾਰਿਸ਼ ਥਈ ਨਹੀਂ ਥਈ
1: ਯੈਸ ਚੰਗੀ ਥਈ
0: ਅੱਛਾ ਮਾਸ਼ਾਅੱਲਾ ਵਾ ਤੇ ਡਾਢੇ ਖੁਸ਼ ਹੋ ਸੋ ਅੱਜ ਸਾਦੇ ਕਲੀ ਛੀਨਾ ਰਮਜ਼ਾਨ ਤੇ ਨਿਮਤੁੱਲਾ ਸਿਆਲ ਕਉ ਵਾਲਾ ਕੁ ਜਿਹੜਾ ਹੈ ਇੱਕ ਸ਼ੇਰ ਮੇਰਾ ਜਿਹੜਾ ਹੈ ਉਹ ਬਈ ਜਿਹੜਾ ਹੈ ਉਹਨਾਂ ਨੂੰ ਡੈਡੀਕੇਟ ਕਰੇ ਤਾਂ ਜਿਵੇਂ ਤੁਹਾਡੀ ਕਾਲ ਬੰਦ ਥੀ ਸੀ ਇਹ ਸ਼ੇਰ ਸਹੀ ਤੁਸੀਂ ਜ਼ਰੂਰ ਸਮਾਤ ਫਰਮਾਉਣੇ ਤੁਹਾਡੇ ਵਾਸਤੇ
1: ਬੜੀ ਮਿਹਰਬਾਨੀ ਬਸ ਸਾਰਾ ਸੁਣਨ ਨਾਲ ਸਲਾਮ ਤੇ ਸਲਾਮ ਮੈਂ ਕਿ ਥੋੜੀ ਸ਼ਿਰਕਤ ਕਰੂੰ ਜਬ ਆਵਾਜ਼ ਤੇ ਕਿ ਸੋਨੀ ਜ਼ੁਲਮ ਦੀ ਗੱਲ ਕਰੂੰ ਬਸ ਇਨਸ਼ਾਅੱਲਾ ਖੈਰ ਹੋ ਜੀ
0: ਅੱਜ ਤਾਂ ਬਹੁਤ ਮਜ਼ਾ ਆਉਂਦਾ ਤੁਹਾਡੇ ਜਿਹੜਾ ਹੈ ਨਾ ਬੈਲੈਂਸ ਮੈਂ ਆਦਾ ਹੀ ਥੋੜਾ ਜ਼ਿਆਦਾ ਲੱਗ ਵਜੇ ਨਾ ਤੁਹਾਡੇ ਨਾਲ ਬੰਦਾ ਗੱਲ ਕਾਪ ਕਰੇ ਕੀ ਆ ਦੇਵੇ
1: ਜੀ ਬਿਲਕੁਲ
0: ਆਖੋ ਨਾ ਵੱਤੋ ਆਖਰੀ ਕਾਲ ਹੋ ਸੀ ਜੀ ਸਹੀ ਸਾਦੇ ਕਲੀ ਸਾਹਿਬ ਬੈਲੈਂਸ ਬਚਾਉਣ ਗਏ ਤੇ ਜਲਦੀ ਜਲਦੀ ਕਾਲ ਬੰਦ ਕਰਕੇ ਤੇ ਭੱਜ ਗਏ ਸਹੀ ਜੀ ਸਹੀ ਕਿਆ ਨਾਮ ਹੈ ਮੁਹੰਮਦ ਅਕਬਰ ਹਨ ਲੇਕਿਨ ਤੁਸੀਂ ਆਪਣਾ ਨਾਂ ਨਹੀਂ ਲਿਖਾ ਕਿ ਤੁਸੀਂ ਕਿਹੜੇ ਇਲਾਕੇ ਤੋਂ ਹੀ ਤੁਸਾਡਾ ਜਿਹੜਾ ਸ਼ੇਰ ਹੈ ਤੁਹਾਡੇ ਸੱਜਣ ਦੀ ਨਜ਼ਰ ਕਰੇ ਸੂ ਸ਼ਾਕਿਰ ਸ਼ੁਜਾਬਾਦੀ ਸਾਹਿਬ ਦਾ ਤੁਸੀਂ ਜਿਹੜਾ ਹੈ ਇੱਕ ਡੋੜਾ ਭੇਜਿਆ ਹੈ ਜਿਵੇਂ ਮੈਂ ਕੋ ਆਣ ਰੁਆਇਆ ਹੈ ਇਵੇਂ ਮੈਂ ਵਾਂਗੂ ਪਲ ਪਲ ਰੋਸੇ ਜਿਵੇਂ ਮੈਂ ਕੋ ਆਣ ਰੁਆਇਆ ਹੈ ਇਵੇਂ ਮੈਂ ਵਾਂਗੂ ਪਲ ਪਲ ਰੋਸੇ ਨਾ ਦੁਖੜੇ ਆਣ ਵੰਡੇ ਸੀ ਕੋਈ ਤੂੰ ਲਾ ਕੇ ਕੰਧੀਆਂ ਗੱਲ ਰੋਜ਼ ਹੈ ਬਸ ਸ਼ਾਕਿਰ ਫਰਕ ਮਿਆਰ ਦਾ ਹੈ ਮੈਂ ਅੱਜ ਰੋਣਾ ਤੂੰ ਕੱਲ ਰੋਜ਼ ਹੈ ਅੱਲਾ ਪਾਕ ਕਹਿ ਗੁਨਾ ਰੂ ਆਵੇ ਸਹੀ ਸਾਰੇ ਸਜਣ ਹੱਸਦੇ ਰਹੋ ਖਿਲਦੇ ਰਹੋ ਤੇ ਹੱਸੀ ਖੁਸ਼ੀ ਚ ਰਹੇ ਆਪਣੀ ਜ਼ਿੰਦਗੀ ਗੁਜ਼ਾਰੋ ਅੱਲਾ ਪਾਕ ਕਹਿ ਕੁ ਵੀ ਨਰੂ ਆਵੇ ਤੇ ਕਹਿੰਦੀ ਵੀ ਜ਼ਿੰਦਗੀ ਦੇ ਵਿੱਚ ਰਹੇ ਗਮ ਤੇ ਪਰੇਸ਼ਾਨੀ ਨਾ ਆਵੇ ਤੇ ਸਹੀ ਕੋਸ਼ਿਸ਼ ਕੀਤੀ ਕਰੋ ਕਿ ਇੱਕ ਬੈ ਕੋ ਖੁਸ਼ ਰੱਖੋ ਥੋੜਾ ਆਪੇ ਵੀ ਖੁਸ਼ ਰਹੋ ਸਹੀ ਖੁਸ਼ੀਆਂ ਜੇ ਰਹਿਣ ਨਾ ਇਹ ਪੈਸਾ ਦੇ ਮੁਹਤਾਜ ਨਹੀਂ ਮਾਲ ਓ ਦੌਲਤ ਦੇ ਮੁਹਤਾਜ ਨਹੀਂ ਯਕੀਨ ਕਰੋ ਸ਼ਾ ਇਹ ਸਿਰਫ ਔਰ ਸਿਰਫ ਜੇ ਰਹੇ ਨਾ ਪਿਆਰ ਮੁਹੱਬਤ ਮੁਸਕੁਰਾਹਟ ਦੇ ਜੇ ਰਹੇ ਨਾ ਦਰਦ ਤੇ ਹੁੰਦੇ ਅਗਰ ਅਸਾਂ ਥੋੜਾ ਜਿਹੜਾ ਇੱਕ ਬੈ ਕੋ ਪਿਆਰ ਦੇਵਣ ਲੱਗ ਵਜੂ ਨਾ ਸਹੀ ਤਾਂ ਬਲ ਤੁਸੀਂ ਦੇਖੋ ਕਿ ਸਾਡੀ ਜ਼ਿੰਦਗੀ ਕਿਵੇਂ ਨਿਖਰਦੀ ਹੈ ਜੀ ਸਹੀ ਵਿਚਾਲੇ ਦੇ ਵਿੱਚ ਅਸਾਂ ਥੋੜਾ ਜਿਹਾ ਇੱਕ ਥੋੜੀ ਦੇਰ ਦੇ ਬਾਅਦ ਇੱਕ ਜਿਹੜਾ ਹੈ ਹਲਕਾ ਜਿਹਾ ਇਹਦਾ ਬ੍ਰੇਕ ਵੀ ਗਿਣਸੂ ਨਿਊਜ਼ ਬ੍ਰੇਕ ਖਬਰਨਾਮੇ ਦੇ ਹਵਾਲੇ ਨਾਲ ਲੇਕਿਨ ਵਿਚਾਲੇ ਦੇ ਵਿੱਚ ਨਿਊਜ਼ ਬ੍ਰੇਕ ਦੇ ਬਾਅਦ ਬਾਅਦ ਅਸ਼ਾਰਾ ਤੁਹਾਡਾ ਜਿਹੜਾ ਸਾਥ ਹੈ ਉਹ ਜਾਰੀ ਰਹਾ ਸੀ ਵੰਜਣਾ ਤੁਸੀਂ ਸਜਣੋ ਕਿਥਾ ਵੀ ਨਹੀਂ ਲੇਕਿਨ ਨਾਲ ਨਾਲ ਜਿਹੜੇ ਤੁਹਾਡੇ ਮੈਸੇਜਸ ਤੇ ਫੀਡਬੈਕ ਸਭ ਕੁਝ ਸ਼ਾਮਿਲ ਥੀਂਦੇ ਪਏ ਹਨ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੇਂਦੇ ਬੈਠੇ ਹਨ ਤਾਂ ਸਹੀ ਅਸਾਂ ਕੁਝ ਜਿਹੜਾ ਹੈ ਮੁਹੰਮਦ ਖਾਨ ਜਿਹੜਾ ਹੈ ਸਟੇਸ਼ਨ ਰੋਡ ਮੁਹੰਮਦ ਖਾਨ ਸਟੇਸ਼ਨ ਰੋਡ ਜ਼ਿਲ੍ਹਾ ਟਾਂਗ ਤੋਂ ਅਸਾਰੇ ਨਾਲ ਇੰਟਮ ਜੁੜੇ ਹਨ ਆਦੇ ਹਨ ਕਿ ਸਰੈਕੀ ਪ੍ਰੋਗਰਾਮ ਡਾਢਾ ਮਜ਼ੇਦਾਰ ਹੁੰਦਾ ਹੈ ਤੇ ਜਿਹੜਾ ਤੁਸੀਂ ਅਨੁਮਾਨ ਗਿਣ ਕੇ ਆਉਂਦੇ ਹੋਵੇ ਉਹਦੇ ਵਿੱਚ ਵੀ ਬੜਾ ਸਬਕ ਹੁੰਦਾ ਮੈਂ ਸਿਰਫ ਸੁਣਨ ਵਾਲਾਂ ਕੋ ਇਹੋ ਮੈਸੇਜ ਦੇਣਾ ਚਾਹਾਂ ਕਿ ਇਹ ਪ੍ਰੋਗਰਾਮ ਦੇ ਵਿੱਚ ਜਿਹੜਾ ਟਾਪਿਕ ਹੁੰਦਾ ਉਹ ਕੋ ਜ਼ਰਾ ਸਮਝਾ ਕਰੋ ਉਹਦੇ ਵਿੱਚ ਬਹੁ ਕੀਮਤੀ ਗਾਲੀਆਂ ਹੁੰਦੀਆਂ ਉਹਦੇ ਉਹ ਕੋ ਗੌਰ ਉਹਦੇ ਤੇ ਜ਼ਰੂਰ ਕੀਤਾ ਕਰੋ ਮੁਹੰਮਦ ਖਾਨ ਸਾਹਿਬ ਬਹੁ ਮਿਹਰਬਾਨੀ ਪ੍ਰੋਗਰਾਮ ਕੋ ਪਸੰਦ ਕਰਨ ਵਾਸਤੇ ਕਾਲ ਗਿਣਿਆ ਦੇਖਣ ਸਹੀ ਕੌਣ ਸਾਹਿਬ ਨਾਲ ਕਿਹੜੀ ਜਾਤੂ ਹੈ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਮੇਰਾ ਸੋਹਣਾ ਵੀਰਾ ਕੌਣ ਕਿਹੜੀ ਜਾਤੂ
1: ਸ਼ੇਖ ਗਰੇਜ ਕੋਲ ਮਤੀਉਲਾ
0: ਮਤੀਉਲਾ ਸਾਹਿਬ ਕੀ ਹਾਲ ਹੈ ਠੀਕ ਠਾਕ ਇਹ ਸ਼ੇਖ ਗਰੇਜ ਬਾਰਿਸ਼ ਥਈ ਨਹੀਂ ਥਈ ਸਹੀ
1: ਨਹੀਂ ਤੇ ਆਦਿਲ ਵੀਰਾ ਬਸ ਹਵਾ ਟੱਡੀ ਗੁੰਦੀ ਪਈ ਰਤੋ ਕਿ ਕਿਣ ਮਿਲ ਠੀਕ ਹੈ ਲੇਕਿਨ ਬਾਰਿਸ਼ ਨਹੀਂ ਥਈ
0: ਅੱਛਾ ਅੱਛਾ ਅੱਛਾ ਮਾਸ਼ਾਅੱਲਾ ਚਲੋ ਅੱਲਾ ਪਾਕ ਦੇਸੀ ਇਨਸ਼ਾਅੱਲਾ ਚਲੋ ਮੌਸਮ ਦਾ ਅੱਛਾ ਥਈ ਗਿਆ ਨਾ
1: ਮੌਸਮ ਜ਼ਬਰਦਸਤ ਬਣੀ ਹੈ ਆਦਿਲ
0: ਵੀਰਾ ਮਾਸ਼ਾਅੱਲਾ
1: ਜ਼ਬਰਦਸਤ ਮੌਸਮ
0: ਬਿਲਕੁਲ
1: ਹਵਾ ਚੱਲਦੀ ਪਈ ਹੁਣ ਕੰਮ ਤੇ ਲੱਗੇ ਪਏ
0: ਅੱਛਾ ਅੱਛਾ ਅੱਛਾ ਤੇ ਸੁਣੋ ਸਹੀ ਵਕਤ ਦੇ ਉਤੇ ਅਹਿਮੀਅਤ ਦੇ ਉਤੇ ਗੱਲ ਕਰਨੇ ਬੈਠੇ ਹਾਂ
1: ਵਕਤ ਆਦਿਲ ਵਿਰਾਹੀ ਗੱਲ ਹੈ ਵਕਤ ਦੇ ਕਦਰ ਕਰਨਾ ਚਾਹੀਦੀ
0: ਜੀ ਜੀ
1: ਇਤਨਾ ਹੋਵੇ ਨਾ ਉਹ ਘਾਟੇ ਲੇਕਿਨ ਵਕਤ ਦਾ ਸਾਡਾ ਕਦਰ ਨਾ ਕਰੇ ਸਿਆਸ ਵਕਤ ਦਾ ਕਦਰ ਕਰੇ
0: ਹੈ ਬਿਲਕੁਲ ਬੇਸ਼ੱਕ ਸਹੀ ਵਕਤ
1: ਯਾਰ ਮੁਹੱਬਤ ਨਾਲ ਇੱਕ ਵਿਆ ਨਾਲ ਮਿਲਣ
0: ਜੀ
1: ਸਭੀ ਕੋਣੀ ਵੀ ਨਾ ਆ ਕੇ ਜੋ ਹੈ ਗੰਦਾ ਚਣਾ ਲਾਈ ਆਈ
0: ਅੱਛਾ
1: ਜ਼ਬਰਦਸਤ ਵਕਤ ਗੁਜ਼ਾਰੋ
0: ਬਿਲਕੁਲ ਵਕਤ ਦੀ ਕਦਰ ਕਰੇ ਸੂ ਤਾਂ ਕਾਮਯਾਬ ਥੀਸੂ ਅਗਰ ਅਸਾਂ ਵਕਤ ਦੀ ਕਦਰ ਛੋੜ ਦਿੱਤੀ ਤਾਂ ਵੱਲ ਅਸਾਂ ਨਾਕਾਮ ਥੀ ਵੈਸੂ ਬਿਲਕੁਲ ਸਹੀ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਮਤੀਉਲਾ ਵੀਰਾ ਆਪਣਾ ਕੀਮਤੀ ਵਕਤ ਦੇਵਣ ਵਾਸਤੇ ਅਸਾਂ ਤੁਹਾਡੇ ਮਸ਼ਕੂਰ ਹਾਂ ਸਹੀ ਜੀ ਸਹੀ ਮਤੀਉਲਾ ਵੀਰਾ ਵੀ ਸਾਡੇ ਨਾਲ ਹਨ ਤੇ ਇਹ ਟਾਈਮ ਜਿਹੜਾ ਹੈ ਇੱਕ ਫੀਡਬੈਕ ਸ਼ਾਮਿਲ ਕਰੂੰ ਚਾ ਜਵੇਰੀਆ ਖਾਨ ਜਿਹੜੇ ਵਜ਼ੀਰਿਸਤਾਨ ਤੋਂ ਜਵੇਰੀਆ ਬਰਕੀ ਜਵੇਰੀਆ ਬਰਕੀ ਹੈ ਸਹੀ ਥੋੜਾ ਪੜ੍ਹਨ ਦੇ ਵਿੱਚ ਮੁਸ਼ਕਿਲ ਥੀਂਦਾ ਮੈਸੇਜ ਮੇਰੇ ਥੋੜਾ ਉਰਦੂ ਦੇ ਵਿੱਚ ਤੇ ਸਰਾਇਕੀ ਦੇ ਵਿੱਚ ਮਿਕਸ ਹੁੰਦੇ ਹਨ ਤਾਂ ਉਮੀਦ ਹੈ ਕਿ ਨਾਰਾਜ਼ ਨਾ ਥੀਸੋ ਜਵੇਰੀਆ ਬਰਕੀ ਸਾਰੀ ਭੈਣ ਹੈ ਵਜ਼ੀਰਿਸਤਾਨ ਤੋਂ ਆਦੀ ਹੈ ਕਿ ਆਦਿਲ ਸਿਆਲ ਬਿਰਾ ਬਹੁ ਮਿੱਠੀ ਜ਼ਬਾਨ ਹੈ ਸਰਾਇਕੀ ਤੇ ਮੇਰੇ ਜਿਤਨੇ ਸਹੇਲੀਆਂ ਹਨ ਉਹ ਸਾਰੇ ਸਰਾਇਕੀ ਹਨ ਤੇ ਮੈਂ ਬਹੁ ਸੋਹਣੀ ਸਰਾਇਕੀ ਸਿੱਖੀ ਹੋਈ ਹੈ ਬਹੁ ਮਿਹਰਬਾਨੀ ਮੇਰੀ ਭੈਣ ਪ੍ਰੋਗਰਾਮ ਕੋ ਤੁਸੀਂ ਪਸੰਦ ਕੀਤੇ ਤੇ ਸਰਾਇਕੀ ਦੇ ਹਵਾਲੇ ਨਾਲ ਤੇ ਤੁਸੀਂ ਇੱਕ ਗਾਣੇ ਦੀ ਵੀ ਫਰਮਾਇਸ਼ ਕੀਤੀ ਕਿ ਅਤੌਲਾ ਖਾਨ ਇਸਾ ਖੇਲਵੀ ਦੀ ਆਵਾਜ਼ ਦੇ ਵਿੱਚ ਮੈਂ ਅਸਾ ਕੁਝ ਰਹੇ ਕੋਈ ਗਾਣਾ ਸੁਣਾਓ ਮੈਂ ਅਤੌਲਾ ਖਾਨ ਇਸਾ ਖੇਲਵੀ ਦੇ ਗਾਣੇ ਬਹੁ ਸੁਣੇ ਆਪਣੇ ਦੋਸਤ ਸਹੇਲੀਆਂ ਤੇ ਦੋਸਤਾਂ ਨਾਲ ਬਿਲਕੁਲ ਸਹੀ ਪਹਿਲੇ ਵੀ ਕਹਿ ਸਜਣ ਸਾਕੂ ਸਰਾਇਕੀ ਗਾਣੇ ਅਤੌਲਾ ਖਾਨ ਇਸਾ ਖੇਲਵੀ ਦੀ ਆਵਾਜ਼ ਦੇ ਵਿੱਚ ਫਰਮਾਇਸ਼ ਕੀਤੀ ਤੇ ਮੇਰੀ ਭੈਣ ਦੀ ਤਰਫ ਕੋਲ ਵੀ ਫਰਮਾਇਸ਼ ਥੀ ਗਈ ਤਾਂ ਬਿਲਕੁਲ ਸਹੀ ਇਹ ਗੀਤ ਸੁਣਨੇ ਹੈ

0: ਸਹੀ ਕਮੀਜ਼ ਤੇਰੀ ਕਾਲੀ ਤੇ ਸੋਹਣੇ ਫੁੱਲਾਂ ਵਾਲੀ। ਬਿਲਕੁਲ ਸਹੀ, ਕਮੀਜ਼ ਕਾਲੀ ਹੋਵੇ ਤੇ ਉੱਤੇ ਸੋਹਣੇ ਸੋਹਣੇ ਫੁੱਲ ਬੂਟੇ ਬਣੇ ਹੋਵੇ ਤੇ ਡਾਢੀ ਸੋਹਣੀ ਲੱਗਦੀ ਹੈ, ਡਾਢੀ ਚਸ ਆਉਂਦੀ ਹੈ, ਡਾਢਾ ਮਜ਼ਾ ਆਉਂਦਾ ਹੈ। ਤਾਂ ਬਿਲਕੁਲ ਸਹੀ। ਤੇ ਨਾਲ ਇਹ ਕਿ ਜਿਹੜਾ ਹੈ ਨਾ ਕਾਲੇ ਕੱਪੜਾਂ ਦੇ ਨਾਲ ਆਖਦੇ ਨੇ ਕਿ ਨਜ਼ਰ ਵੀ ਨਹੀਂ ਲੱਗਦੀ, ਤਾਂ ਪਾਉਣੇ ਚਾਹੀਦੇ ਨੇ। ਸਹੀ ਟਾਈਮ ਵੀ ਸਾਡੇ ਕੋਲ ਸ਼ਾਰਟ ਹੈ ਤੇ ਕਾਲ ਆਉਂਦੀ ਪਈ ਹੈ, ਦੇਖਣ ਮੁਖਤਸਰ ਕਾਲ ਗਿਣੀ। ਅਸਲਾਮ ਵਾਲੇਕੁਮ। ਜੀ ਸਹੀ, ਕੌਣ ਕਿਹੜੀ ਜਾਤ? ਤੂੰ ਥੋੜੇ ਜਲਦੀ ਗੱਲ ਕਰੇ ਸੋ, ਤੁਹਾਡੇ ਕੋਲ 2 ਮਿੰਟ ਨੂੰ ਦੇ ਬਾਅਦ ਜਰਾ ਇਹ ਨਿਊਜ਼ ਬ੍ਰੇਕ ਗਿਰ ਸੋ। ਜੀ ਚੋਕ ਕਮ ਜੀ ਨਾ ਖਬਰ ਕੋ ਲੱਗਿਆ ਜੀ ਤਾਸੋ
1: ਮਿੱਠੂ ਜੋ ਆ ਮੈਂ ਗਈ ਉਸ ਫਰੇ ਕੀ
0: ਆ। ਅੱਛਾ, ਮੈਂ ਤੱਕ ਪਛਤਵਾ ਲੈਂਦਾ ਪਿਆ, ਲੈ ਜਾਤਾ ਇਵੇਂ ਆ ਵੀ ਜਿਵੇਂ ਜਰਾ ਹੈ ਨਾ ਮੇਰਾ ਪਠਾਨ ਬਿਆ ਹੋਵੇ। ਅੱਛਾ, ਕਿਆ ਕੋ ਦੁਆ ਸਲਾਮ ਦੇਵੜਾ ਚਾਹ ਸੇ 1 ਮਿੰਟ ਦੇ ਸਾਰੇ ਕੋਲ। ਜੀ ਅੱਛਾ, ਪ੍ਰੋਗਰਾਮ ਮਜ਼ਾ ਕਰੇ ਨਾ ਪਿਆ। ਅੱਛਾ ਜੀ, ਮੈਂ ਖਬਰਾਂ ਖਤਮ ਥੀ ਮੈਨੂੰ ਤੈਨੂੰ ਕਾਲ ਕਰਨੀ ਜ਼ਰੂਰ ਹੈ। ਇਨਸ਼ਾਅੱਲਾ ਤੇਰੇ ਨਾਲ ਅਸਾਂ ਜ਼ਰੂਰ ਹਾਲ ਹਵਾਲ ਵੰਡੇ ਸੂ, ਠੀਕ ਹੈ? ਇਨਸ਼ਾਅੱਲਾ ਇਨਸ਼ਾਅੱਲਾ ਜੀ, ਮਿਹਰਬਾਨੀ ਜੀ। ਸਹੀ ਵਿਚਾਲੇ ਦੀ ਵਿੱਚ ਨਿਊਜ਼ ਬ੍ਰੇਕ ਗਿਨਸੂ ਤਾਂ ਕਿ ਜਿਹੜਾ ਹੈ ਤੁਹਾ ਕੋ ਹਾਲਾਤ ਹਾਜ਼ਰਾਂ ਕੋਲ ਵੀ ਖਬਰ ਰੱਖੂ ਕਿ ਇਨ ਟਾਈਮ ਮੌਸਮ ਦੇ ਕੇ ਹਾਲ ਅਹਿਵਾਲ ਇਨ ਖੇਲਾਂ ਦੇ ਮੈਦਾਨ ਦੇ ਵਿੱਚ ਕੀ ਥੀਂਦਾ ਪਿਆ ਹੈ, ਸਿਆਸੀ ਸਰਗਰਮੀਆਂ ਕਿਵੇਂ ਚੱਲਦੇ ਪੈਣ, ਕਿਉਂਕਿ ਇਨਸਾਨ ਜਿਹੜਾ ਵਕਤ ਦੇ ਨਾਲ ਚੱਲਦਾ ਹੈ, ਵਕਤ ਕੋਲੋਂ ਬਖਬਰ ਰਹਿੰਦਾ ਹੈ, ਉਹੀ ਇਨਸਾਨ ਕਾਮਯਾਬ ਰਹਿੰਦਾ ਹੈ। ਜੀ ਸਾਈਂ, ਤੁਹਾਡੇ ਮੈਸੇਜ ਵੀ ਅਸਾਂ ਕੋ ਨਾਲ ਨਾਲ ਮਸੂਲ ਥੀਂਦੇ ਪੈਣ। ਸਾਰੇ ਸੱਜਣ ਅੱਜ ਕੱਲ ਅਲਹਮਦੁਲਿਲਾ ਸਭ ਕੁਝ ਜ਼ਿਆਦਾ ਮੈਸੇਜਸ ਕਰੇ ਨੇ, ਮੈਂ ਸਾਰੇ ਸੱਜਣ ਦੀ ਮੁਹੱਬਤ ਦਾ ਥੋੜ੍ਹਾ ਤਾਂ ਜਿਹੜੇ ਪ੍ਰੋਗਰਾਮ ਵਿੱਚ ਸ਼ਾਮਿਲ ਥੀ। ਵੰਜਣਾ ਕਿਥੇ ਨਹੀਂ, ਨਿਊਜ਼ ਬੁਲੇਟਿਨ ਦੇ ਬ੍ਰੇਕ ਦੇ ਬਾਅਦ ਵੱਲ ਹਾਜ਼ਰ ਥੀਸੂ।
2: It's 8 o'clock. Hourly time check is brought to you by Radio Amal. Join Ram Amal. Rockin' with

ਪ੍ਰੀਤ ਹੈ ਉਹ ਹੀ ਆਦਮੀ ਆਗੂ ਤੇ ਵਹਿੰਦਾ ਹੈ ਜਿਹੜਾ ਵਕਤ ਕੋਲੋਂ ਪਿੱਛੋਂ ਰਹਿ ਗਿਆ ਤਾਂ ਉਹ ਪਿੱਛੋਂ ਹੀ ਰਹਿ ਵਹਿੰਦਾ ਹੈ ਵਕਤ ਦੇ ਨਾਲ ਚੱਲਦੇ ਹੋਏ ਆਪਣੇ ਆਪ ਕੋ ਕਾਮਯਾਬੀ ਦੀ ਤਰਫ਼ ਇਨਸਾਨ ਗਿਣ ਕੇ ਵੰਝ ਸਕਦਾ ਹੈ ਅੱਜ ਦੇ ਟਾਪਿਕ ਦੇ ਹਵਾਲੇ ਨਾਲ ਵੀ ਸਜਣੋ ਗੱਲ ਮੁਹਾੜ ਦਾ ਸਿਲਸਿਲਾ ਜਾਰੀ ਹੈ ਨਾਲ ਨਾਲ ਸਾਈਂ ਤੁਹਾਡੇ ਭੇਜੇ ਹੋਏ ਪੱਠੇ ਹੋਏ ਜਿਹੜੇ ਮੈਸੇਜਸ ਹਨ ਉਹ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰੇਂਦੇ ਪਏ ਹੈ ਬਹਾਵਲਪੁਰ ਤੋਂ ਸੋਨੀਆ ਜੀ ਪ੍ਰੋਗਰਾਮ ਕੋ ਪਸੰਦ ਕਰੇਂਦੀ ਹੈ ਸੋਨੀਆ ਆਦੀ ਹੈ ਕਿ ਬਹਾਵਲਪੁਰ ਤੋਂ ਗਿਣ ਕੇ ਤੇ ਟਾਂਕ ਤਾਈਂ ਜਿਤਨੇ ਵੀ ਸਰਾਏ ਕੀ ਬੇਣੀਆਂ ਮੇਰਾ ਮੈਂ ਪ੍ਰੋਗਰਾਮ ਸੁਣਦੇ ਪੈਣ ਸਾਰਿਆਂ ਕੋ ਸੋਨੀਆ ਖਾਨ ਦੀ ਤਰਫ਼ ਕੋਲੋਂ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਜੀ ਬਹਾਵਲਪੁਰ ਤੋਂ ਸਾਡੇ ਪ੍ਰੋਗਰਾਮ ਕੋ ਤੁਸੀਂ ਪਸੰਦ ਕੀਤਾ ਬਹੁ ਮਿਹਰਬਾਨੀ ਪ੍ਰੋਗਰਾਮ ਵਿੱਚ ਸ਼ਾਮਿਲ ਥੀਵਣ ਵਾਸਤੇ ਸੋਨੀਆ ਨਾਲ ਸੋਨੀਆ ਜੀ ਪ੍ਰੋਗਰਾਮ ਦੇ ਵਿੱਚ ਆਪਣਾ ਫੀਡਬੈਕ ਵੀ ਭੇਜਿਆ ਹੈ ਪ੍ਰੋਗਰਾਮ ਵਿੱਚ ਤੁਹਾਡਾ ਫੀਡਬੈਕ ਸ਼ਾਮਿਲ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰੇ ਸਾਂ ਸਹੀ ਤਰੀਕੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰੇ ਸਾਂ ਲੇਕਿਨ ਚੂੰਕਿ ਸਰਾਇਕੀ ਚ ਲਿਖ ਹੋਇਆ ਹੈ ਤੇ ਥੋੜਾ ਹੀ ਮੈਂ ਮਦਮ ਹੈ ਤਾਂ ਅਗਰ ਕੋਈ ਗਲਤੀ ਥੀ ਵਜੇ ਤਾਂ ਉਮੀਦ ਹੈ ਕਿ ਨਾਰਾਜ਼ ਨਾ ਥੀ ਸੋ ਤੁਹਾਡਾ ਇੰਤਖਾਬ ਹੈ ਕਮੀ ਕੋਈ ਕੋਨੀ ਜਗ ਤੇ ਸੋਣਾ ਦੀ ਬਸ ਚਾਹਵਣ ਵਾਲੇ ਨਹੀਂ ਰਹਿ ਗਏ ਕਮੀ ਕੋਈ ਕੋਨੀ ਜਗ ਤੇ ਸੋਣਾ ਦੀ ਬਸ ਚਾਹਵਣ ਵਾਲੇ ਨਹੀਂ ਰਹਿ ਗਏ ਦਿਲ ਕਹਿ ਕੂ ਡੇਵਣਾ ਹੁਣ ਕਹਿਨੀ ਦਿਲ ਕਹਿ ਕੂ ਡੇਵਣਾ ਹੁਣ ਕਹਿਨੀ ਦਿਲ ਲਾਹਵਣ ਵਾਲੇ ਨਹੀਂ ਰਹਿ ਗਏ ਕੋਈ ਕਹਿੰਦੀ ਗਾਲ ਮੰਨਦਾ ਨਹੀਂ ਸਮਝਾਵਣ ਵਾਲੇ ਨਹੀਂ ਰਹਿ ਗਏ ਅੱਜ ਪਿਆਰ ਵਹੀਦ ਦਾ ਔਖਾ ਹੈ ਅੱਜ ਪਿਆਰ ਵਹੀਦ ਥੀ ਔਖਾ ਗਏ ਮੁੱਲ ਪਾਵਣ ਵਾਲੇ ਨਹੀਂ ਰਹਿ ਗਏ ਕਮੀ ਕੋਈ ਕੋਨੀ ਜਗ ਤੇ ਸੋਣਾ ਦੀ ਬਸ ਚਾਹਵਣ ਵਾਲੇ ਨਹੀਂ ਰਹਿ ਗਏ ਦਿਲ ਕਹਿ ਕੂ ਡੇਵਣਾ ਹੁਣ ਕਹਿਨੀ ਦਿਲ ਲਾਹਵਣ ਵਾਲੇ ਨਹੀਂ ਰਹਿ ਗਏ ਕੋਈ ਕਹਿੰਦੀ ਗਾਲ ਮੰਨਦਾ ਨਹੀਂ ਸਮਝਾਵਣ ਵਾਲੇ ਨਹੀਂ ਰਹਿ ਗਏ ਅੱਜ ਪਿਆਰ ਵਹੀਦ ਥੀ ਔਖਾ ਗਏ ਮੁੱਲ ਪਾਵਣ ਵਾਲੇ ਨਹੀਂ ਰਹਿ ਗਏ ਜੀ ਸਹੀ ਸਾਬਰ ਬਾਜ਼ਾਰ ਲਜ਼ੀਜ਼ ਦਹੀ ਭੱਲੇ ਐਂਡ ਗੋਲਗੱਪੇ ਸ਼ਾਪ ਤੋਂ ਅਦਨਾਨ ਸਿਆਲ ਵੀ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਥੀ ਗਏ ਆਦਿਨ ਕੇ ਸੋਹਣੇ ਮਜ਼ੇਦਾਰ ਜਿਹੜਾ ਹੈ ਗੋਲਗੱਪੇ ਵੀ ਤਿਆਰ ਕਰਿੰਦਾ ਖਾਣਾ ਅਤੇ ਨਾਲ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਵੀ ਸੁਣਦਾ ਖਾਣਾ ਹਾਂ ਜਿਤਨੇ ਵੀ ਅੱਜ ਪ੍ਰੋਗਰਾਮ ਦੇ ਵਿੱਚ ਭੈਣੀ ਹਨ ਬਿਰਾਂ ਹਨ ਜਿਤਨੇ ਵੀ ਸੱਜਣਾਂ ਨੇ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਕੋ ਸਲਾਮ ਪੇਸ਼ ਕਰਿੰਦਾ ਅਤੇ ਇਨ ਟਾਈਮ ਜੋਣ ਜੋਣ ਸੁਣਦਾ ਪਿਆ ਹੈ ਸਾਰਿਆਂ ਕੋ ਸਤਿ ਬਿਸਮਿਲਾ ਬਹੁ ਮਿਹਰਬਾਨੀ ਅਦਨਾਨ ਸਿਆਲ ਸਾਹਿਬ ਪ੍ਰੋਗਰਾਮ ਵਿੱਚ ਸ਼ਾਮਿਲ ਥੀਵਣ ਵਾਸਤੇ ਤੁਹਾਡਾ ਡੋੜਾ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰੇਂਦੇ ਹੈ ਹੁਣ ਵੱਲ ਆ ਮੂੰਝ ਮਰੇਂਦੀ ਹੈ ਈ ਮੂੰਝ ਦਾ ਮਸਲਾ ਹੱਲ ਤਾਂ ਕਰ ਹੁਣ ਵੱਲ ਆ ਮੂੰਝ ਮਰੇਂਦੀ ਹੈ ਈ ਮੂੰਝ ਦਾ ਮਸਲਾ ਹੱਲ ਤਾਂ ਕਰ ਤੇਰੀ ਸਿੱਖ ਚ ਅੱਖੀਆਂ ਸਿੱਖਦੀਆਂ ਹਨ ਸਾਡੇ ਨਾਵੇਂ ਇੱਕ ਡੂ ਪਲਤਾ ਕਰ ਜਿਵੇਂ ਪਹਿਲੇ ਹਵੇਂ ਨਾਲ ਸਾਡੇ ਉਵੇਂ ਪਿਆਰ ਇੱਕ ਵਾਰੀ ਵਲਤਾ ਕਰ ਵਹੀਦ ਮਤਾਂ ਦਿਲ ਖੁਸ਼ ਥੀਵੇ ਸਾਡੇ ਨਾਲ ਕੋਈ ਪਿਆਰ ਦੀ ਗੱਲ ਤਾਂ ਕਰ ਬਹੁ ਮਿਹਰਬਾਨੀ ਸਹੀ ਪ੍ਰੋਗਰਾਮ ਵਿੱਚ ਸ਼ਾਮਿਲ ਥੀਵਣ ਵਾਸਤੇ ਤੇ ਆਪਣਾ ਸੋਹਣਾ ਇੰਤਖਾਬ ਭੇਜਣ ਵਾਸਤੇ ਜੀ ਸਹੀ ਪ੍ਰੋਗਰਾਮ ਵਿੱਚ ਸੱਜਣਾਂ ਦੀ ਤਰਫ ਕੋਲੋਂ ਜਿਹੜਾ ਹੈ ਜਿਤਨੇ ਵੀ ਫੀਡਬੈਕ ਸਾਨੂੰ ਮਿਲਦੇ ਪੈਣ ਮੈਸੇਜਸ ਮਿਲਦੇ ਪਏ ਹਨ ਉਹ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਵੈਂਦੇ ਪਏ ਹਨ ਅਤੇ ਨਾਲ ਨਾਲ ਸਹੀ ਤੁਹਾਡੇ ਜਿਹੜੇ ਕਾਲ ਆਏ ਹਨ ਉਹ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਉਮੀਦ ਕਰਨਾ ਕਿ ਕੋਈ ਮੇਰਾ ਸੱਜਣ ਕੋਈ ਬਿਰਾ ਕੋਈ ਬਹਿਣ ਇਵੇਂ ਨਾ ਆਖ ਸੀ ਕਿ ਆਹ ਦਿਲ ਸਿਆਲ ਸਾਹਿਬ ਸਰਾਏ ਕਿ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿੱਚ ਅਸਾਰਾ ਮੈਸੇਜ ਸ਼ਾਮਿਲ ਨਹੀਂ ਕਰੇਂਦਾ ਇਹ ਬਈ ਗੱਲ ਹੈ ਸੱਜਣੋ ਕਿ ਅਗਰ ਕੋਈ ਨਜ਼ਰ ਕੋਲ ਓਝਲ ਥੀ ਵਜੇ ਤਾਂ ਤੁਸੀਂ ਵੀ ਨਾਰਾਜ਼ ਨਾ ਥੀ ਸੋ ਜੀ ਸਹੀ ਇੱਕ ਗਜ਼ਲ ਭੇਜੀ ਹੈ ਡੇਰਾ ਇਸਮਾਇਲ ਖਾਨ ਤੋਂ ਮੈਡਮ ਰੁਖਸਾਨਾ ਜੀ ਆਦਿ ਕਿ ਸਾਰੇ ਜਿਤਨੇ ਵੀ ਇਨ ਟਾਈਮ ਤੁਹਾਡੇ ਲਿਸਨਰ ਸੁਣਦੇ ਪਏ ਹਨ ਸਾਰਿਆਂ ਦੇ ਨਾਵੇਂ ਜੀ ਸਹੀ ਤੁਹਾਡੀ ਗਜ਼ਲ ਜਿਹੜਾ ਹੈ ਪ੍ਰੋਗਰਾਮ ਵਿੱਚ ਸ਼ਾਮਿਲ ਕਰੇ ਸੂ ਆਪਣ ਦੀ ਗਜ਼ਲ ਹੈ ਕਿ ਕਿੰਤੇ ਗਹਿਣੀ ਸਾਰੇ ਸੰਗਤੀ ਜਾਨ ਤੋਂ ਵੱਧ ਹਨ ਪਿਆਰੇ ਸੰਗਤੀ ਕਿੰਤੇ ਗਹਿਣੀ ਸਾਰੇ ਸੰਗਤੀ ਜਾਨ ਤੋਂ ਵੱਧ ਹਨ ਪਿਆਰੇ ਸੰਗਤੀ ਜਿਨ ਵੀ ਸੋਹਣਾ ਕਿੰਤੇ ਗਹਿਣੀ ਸਾਰੇ ਸੰਗਤੀ ਜਾਨ ਤੋਂ ਵੱਧ ਹਨ ਪਿਆਰੇ ਸੰਗਤੀ ਚੰਨ ਵੀ ਸੋਹਣਾ ਤਾਂ ਹੈ ਲੱਗਦਾ ਨਾਲ ਜੋ ਹੋਵੇ ਤਾਰੇ ਸੰਗਤੀ ਸਿੱਖ ਸਿਹਤ ਸਲਾਮਤ ਹੋਵੇਸ ਸਾਦੀ ਖੇਡ ਨਹਾਰੇ ਸੰਗਤੀ ਓਝਾ ਰੌਣਕ ਲੱਗਦੀ ਵਹਿੰਦੀ ਹੈ ਜਿੱਥ ਮਿਲ ਬਾਂਦੀ ਹੈ ਚਾਰੇ ਸੰਗਤੀ ਬਾਜ ਸੁੰਦਾਰੀ ਠਲਤਾ ਪੈ ਹੈ ਬਾਜ ਸੁੰਦਾਰੀ ਠਿਲਤਾ ਪੈ ਹੈ ਬੋੜੇ ਭਾਵੇਂ ਤਾਰੇ ਸੰਗਤੀ ਬੇੜੀ ਠੇਲ ਕੇ ਆਦਾ ਬੈਠਾ ਲੇਸੀ ਆਪ ਕਿਨਾਰੇ ਸੰਗਤੀ

ਜੀ ਸਹੀ ਬਿਲਕੁਲ ਤੁਹਾਡੇ ਜਿਹੜੇ ਮੈਸੇਜਸ ਹਨ ਉਹ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕੀਤੇ ਹਨ ਅਤੇ ਨਾਲ ਨਾਲ ਅੱਛੀਆਂ ਗਾਲੀਆਂ ਥੀਂਦੀਆਂ ਪੈਣ। ਜੀ ਸਹੀ ਵਕਤ ਕੋ ਕੀਮਤੀ ਬਣੋ, ਅਗਰ ਤੁਸੀਂ ਕਿਤੇ ਅੱਜ ਵੰਜਣਾ ਹੈ ਤਾਂ ਬਿਲਕੁਲ ਸਹੀ ਬਿਸਮਿਲਾ ਕਰੋ, ਵਕਤ 'ਤੇ ਆਪਣੀ ਯਾਦ ਪਹੁੰਚੋ। ਅਗਰ ਕਿਤੇ ਤੁਸੀਂ ਕੋਈ ਕਾਰੋਬਾਰ ਦਾ ਆਗਾਜ਼ ਕਰਨਾ ਹੈ ਜਾਂ ਕਿਨੇ ਕੋਈ ਡਾਕਟਰ ਤੋਂ ਵੰਜਣਾ ਹੈ ਜਾਂ ਕਿਤੇ ਵੀ ਕੋਈ ਤੁਸੀਂ ਕੋਈ ਕੰਮ ਤੋਂ ਵੰਜਣਾ ਹੈ ਤਾਂ ਤੁਹਾਡੇ ਭਰਾ ਦੀ ਤੁਹਾਡੇ ਆਰਜੇ ਮੁਹੰਮਦ ਆਦਿਲ ਸਿਆਲ ਦੀ ਤੁਹਾਨੂੰ ਇਹੋ ਗੁਜ਼ਾਰਿਸ਼ ਹੈ ਕਿ ਆਪਣੇ ਵਕਤ ਕੋ ਜ਼ਾਇਆ ਬਿਲਕੁਲ ਨਾ ਕਰੇ ਬਲਕਿ ਵਕਤ ਕੋ ਕੀਮਤੀ ਬਣਾਏ। ਸੁਣਨੇ ਹਾਂ ਸਹੀ ਰਲ ਕੇ ਸਰਾਇਕੀ ਗੀਤ ਅਰਸਲਾਨ ਚੰਦੂ ਦੀ ਆਵਾਜ਼ ਦੇ ਵਿੱਚ ਹੈ ਕਿ ਯਕਦਮ ਕਹਿ ਕੋ ਛੁੜੀਂਦਾ ਨਹੀਂ। ਜੀ ਸਹੀ ਕੋਈ ਵੀ ਫੈਸਲਾ ਹੈ ਨਾ ਯਕਦਮ ਨਾ ਕੀਤਾ ਕਰੋ, ਬਲਕਿ ਪਹਿਲੇ ਸੋਚ ਸਮਝ ਕੇ ਵਤ ਉਹਦੇ ਬਾਅਦ ਕੋਈ ਫੈਸਲਾ ਕੀਤਾ ਕਰੋ।

ਸਵੇਜਨਾ ਕਾਸਮੈਟਿਕਸ ਪਾਕਿਸਤਾਨ ਦ ਕੁਲਾਗਾ ਨੂੰ ਪ੍ਰੋਡਕਟ ਨੂੰ ਰਾਉੜੀ ਬਿਲਕੁਲ ਜੀ ਦ ਖਾਇਸਤੂ ਨੂੰ ਪ੍ਰੋਡਕਟ ਨੂੰ ਰਾਉੜੀ ਔਰ ਤਾਸੂਲੇ ਦਾ ਖਾਇਸਤਾ ਖਾਇਸਤਾ ਮੁਕੀ ਹਮਰਾਰ ਵੀ ਕਾਲਸ ਬੁਰਾਰਵਾਨ ਦੀ ਲਕਸ਼ਾਨ ਸਬਰ ਕੁਮਾ ਨਿਲ ਬਸ ਤਾਸੂਲੇ ਕਾਲਸ ਸੇ ਦਾ ਸੰਸਰ ਸਿਰਬ ਔਰ ਸਿਰਬ ਯੂ ਪੀ ਜ਼ਮੈਂਟ ਮ ਕੇ ਸ਼ੁਰੂ ਕੋ ਚੁੰਕਿ ਨੰ ਦ ਇਤਵਾਰ ਰੋਜ਼ ਦਾ ਨੰ ਸੰਡੇ ਦੇ ਔ ਸੰਡੇ ਕੀ ਜ਼ ਕੋਸ਼ਿਸ਼ ਕੋ ਮਾ ਜਿਸ ਤਾਸੂ ਕਾਲਸ ਦੇ ਰਵਾਖ ਲਮਾ ਔ ਤਾਸੂਲੇ ਦੇ ਰਜ਼ਿਆ ਤਮੀਨ ਦਰ ਕਮਾ ماتا سو تسویلیو جی رایات کے چی ماتا سو لسویلیو ماتا سو تا دنن تقریبان درینی می سلور میں اشتمخ کے ویلیو چی زمان دیزنا کاسمیٹکس پاکستان نیو پروڈکٹ پر رازی لانچ کی گی با دو پاغیبانی دا سلور میں اشتی مسلسل کار و چی لی دو درور دا بنی می چی صرف در تننوی چی زمان پروڈکٹ پر لانچ کی گی او بیا پا دو روزو کی زمان پروڈکٹ لانچ شی راشی مارکیٹ کے اویلیبل شی نا نا نا نا نا پدی بانی مونگا خ ٹک ٹاک محنت کو پدی بانی مونگا خ ٹک ٹاک سٹرگل کو خواری کو زلشن کو ڈاکٹر پدی باندی ریسرچ کئی بیاغا پروڈکٹ لانچ کی گی رازی مارکیٹ کی ساسو رپار اویلیبل کی گی

0: ਜੀ ਓਕੇ ਜੀ ਕਾਲਰ ਵੋ ਖੁਲਾੜਾ ਹੈ ਚਲੋ
1: ਨਾਮ
0: ਮੈਸੇਜਨਾ ਹਮ ਰਾਗਲੀ ਦੀ ਮੈਸੇਜਨਾ ਬਾ ਸ਼ਾਮਿਲ ਹੂੰ ਵਈ ਜੀ ਸੋਰੀ ਬਾਈ ਕੱਲ ਮੈਂ ਪ੍ਰੋਗਰਾਮ ਮੈਂ ਸ਼ਾਮਿਲ ਨਹੀਂ ਹੋਈ ਕਾਲਰ ਵਾਲਾ ਤਾਂ ਸੋ ਮੈਸੇਜ ਆਇਆ ਅਸਲਾਮ ਵਾਲੇਕੁਮ ਹੈਲੋ ਹਾਂਜੀ ਸਾਹਿਬ ਖੈਰ ਸਹੀ ਹੈ ਠੀਕ ਠਾਕ ਹੈ ਹੈਲੋ ਹੈਲੋ ਸਾਡੇ ਆਵਾਜ਼ ਦੇ ਪੁਪਸ਼ੋਰ ਰਵਾਨ ਦਾ ਕਚੋ ਦਾਸ ਆਵਾਜ਼ ਦੀ ਰਾਸ਼ੀ ਖਬਰ ਵਾਰ ਵਾ ਹੈਲੋ ਡਿਮ ਡਿਮ ਆਵਾਜ਼ ਦੇ ਰਾਜੀ ਦਾ ਆਵਾਜ਼ ਦੇ ਦਾ ਕਾ ਬਿਜਲੀ ਦਾ ਫਿਊਜ਼ ਵਾਲਾ ਦਾ ਆਵਾਜ਼ ਦੇ ਉਰ ਬਿਆ ਕੋਸ਼ਿਸ਼ ਹੋ ਕਾ ਖਬਰ ਕਵੀ ਖੋ ਆਵਾਜ਼ ਰਸੀਰ ਸ਼ਾਹ ਸੋਰੀ ਬਾਈ ਕੱਲ ਮੈਂ ਪ੍ਰੋਗਰਾਮ ਮੇ ਸ਼ਾਮਿਲ ਨਹੀਂ ਹੋਈ ਕਿਉਂਕਿ ਮੇਰੇ ਅਬੂ ਕੀ ਤਬੀਅਤ ਖਰਾਬ ਥੀ ਸੋਰੀ ਬਾਈ ਮੇਰੀ ਤਰਫ ਸੇ ਜ਼ੁਨੀਸ਼ਾ ਕੋ ਸਲਾਮ ਮੈਂ ਰਵੀਸ਼ ਫਰਾਮ ਟਾਂਕ ਹੂੰ ਜ਼ੁਨੀਸ਼ਾ ਵਾਲਿਦ ਸਾਹਿਬ ਦੇ ਸਿਰੰਗ ਦਰਸ਼ਦਾ ਉਸ ਤਬੀਅਤ ਸੇ ਦਰਸ਼ਦਾ ਅਸਲਾਮ ਵਾਲੇਕੁਮ ਵਾਸ ਬੱਚੇ ਗੁਜ਼ਾਰਾ ਕਹੋ ਸੜਿਆ ਦਾ ਆਵਾਜ਼ ਬੰਦੀ ਦੀ ਚੁਸਲੀ ਦੀ ਮੋਬਾਈਲ ਸੇ ਕਮ ਦਾ ਚੇਰੇ ਉਬੋ ਤਾ ਵਰਵਾਸਾ ਦਾ ਖਾਟੇ ਵਰ ਗਾਡੀ ਚਲੀ ਦੀ ਖਾਟੇ ਦੇ ਟਕ ਵਾਲੇ ਦੰਦੂ ਨਾ ਰਗਲੀ ਦੀ ਅਤਾਕ ਬਾਰ ਇਸ਼ਾ ਦਾ ਖਾਟੇ ਵਰ ਗਾਡੀ ਚਲੀ ਦੀ ਜਿਕਾ ਆਵਾਜ਼ ਸਫਾ ਨਾ ਨਾ ਜੀ ਖਬਰ ਕਵਾ ਪਪਾ ਸਨ ਖੁਜਾਨ ਬਪਾ ਕਹੂੰ ਖੇਰ ਇਸਤੇਮਾਲ ਕਰੀ ਦੀ ਪਰਮਾਨੈਂਟ ਵਾਲ ਸ਼ੈਂਪੂ ਫਾਇਦਾ ਤਰ ਬੋਲਾ ਸਾ
2: ਬੋਲਾ
0: ਆਵਾਜ਼ ਲਾੜਾ ਪਤਾ ਨਸਤ ਮਾ ਮੋਬਾਇਲ ਦੇਰ ਨਵਾ ਸਿਧਾ ਕਚਾ ਅੱਛਾ ਦਾ ਮਾਸ਼ਾ ਅੱਲਾ ਦੋਰ ਡੇ ਰਸ਼ਿਆ ਉਸ ਪਦਾ ਚਿਰੇ ਕਵਰ ਬੰਦ ਬਸ ਪਵਰ ਤੱਕ ਦਰਾਜ਼ੇ ਪਏ ਮੋਬਾਇਲ ਔਰ ਸੇਵਾ ਚਾਹੀਦਾ ਸ਼ਾਹ ਜੀ ਆਓ ਜੀ ਬੋਲ ਮੈਂ ਸਿੱਧਾ ਰਾਜੂ ਵਾਈ ਤੋਰਸ਼ਪਾ ਦਿਦੰਤ ਰਾਸ਼ਾ ਅਸਲਾਮ ਵਾਲੇਕੁਮ
3: ਵਾਲੇਕੁਮ ਸਲਾਮ ਸਰੰਗ ਸਾਹਿਬ ਭਾਈ ਜਾਨ
0: ਬਿਲਕੁਲ ਭਾਈ ਜਾਨ ਦੇਸ਼ੇ ਦਾ ਖੋਰ ਮੈਂ ਚੂਕ ਤਾ ਮੋਬਾਇਲ ਮੇਜ਼ਬਾਨ ਗੇਨ ਔਰ ਜੋੜ ਸਲਾ ਸਪੀਕਰ ਨਾ ਦਾ ਸਿਲੇ ਸੜਪ ਸੜਪ ਰਾਜੀ ਕਹਿੰਦਾ ਮੋਬਾਇਲ ਮੈਂ ਗਜ਼ਕ ਸੀ ਉਤਰ ਰਹੀ ਜੀ ਸਾਰਾ ਵਾਹ ਜੀ ਸ਼ਾਹ ਫਰੀਆ ਨੂੰ ਸਵਾਲ ਜਵਾਬ ਦਰਜੀ
3: ਫਰੀਆ
0: ਕਰਵਟ ਕਾ ਅੱਛਾ
3: ਅੱਛਾ
0: ਸ਼ਾਹ ਪਤਾ ਬਦੀ ਲੱਗੀ ਜੀ ਜਵਾਬ ਦੇ ਸਹੀ ਦੇ ਦਰ ਤਾਂ ਉਹ ਆਇਆ ਕੋਲੀ ਬੰਦੀ ਦੀ ਚੀਰ ਇਸਤਰੀ ਕਰੇ
3: ਦਾ
0: ਕਾਲਿਪ ਦੀ ਪਸਵਜਾ ਉਲੀ ਦੀ
3: ਨਾ
0: ਬਦਰਵਾਗੇ ਬਾਹ ਡੇਰ ਤਕੜਾ ਸਜਾਏ ਚਲੋ ਜੀ ਡੇਰਾ ਮਿਹਰਬਾਨੀ ਚਲੋ ਮੁਕਾ ਦੇ ਸ਼ਾਹ ਸ਼ਾਹ

ਹਾਂਜੀ ਬਿਲ ਮੈਂ ਅਸੀਂ ਜਰਾ ਅਗਲੇ ਦੇ ਵਿੱਚ ਵੈਲਕਮ ਬਾਈ ਸਟੂਡੀਓ ਸਟੂਡੀਓ ਤਾਂ ਪਖੇਰ ਰਾਗਲੇ ਜਮਾ ਟੂਲ ਮੀਨੇ ਵਾਲੇ ਤੋਂ ਸਲਾਮ ਬਾਈ ਮੈਂ ਤਾਂ ਜਾਣੇ ਤਮੰਨਾ ਜਾਣੇ ਅਦਾ ਤੁਝ ਪੇ ਜੈਸਾ ਹੀ ਖਾਦਾ ਦੋ ਡਰਾਮਾ ਸੌਂਗ ਦੇ ਮੁਝੇ ਦਾਰਾ ਤਾਂ ਪਲੇ ਕਾ ਔਰ ਪਲੀਜ਼ ਆਈ ਐਮ ਲਾਇਬਾ ਖਾਨ ਡੇਰਾ ਮੰਨੇ ਜਮਾ ਖੋਰ ਫਰਮਾਇਸ਼ੂ ਨੇ ਡੇਰਾ ਰਵਾਨ ਦੀ ਕਿਸਤਾ ਸੋ ਫਰਮਾਇਸ਼ ਪੂਰਾ ਕੁਮ ਦਾ ਬਿਲ ਚਾ ਨੇ ਪੂਰਾ ਕੁਮ ਦਾ ਰੋਰ ਬਾ ਨੇ ਪੂਰਾ ਕੁਮ ਦਾ ਖੋਰ ਬਾ ਪੂਰਾ ਕੁਮ ਫਰਮਾਇਸ਼ ਦਾ ਖੋਰ ਬਾ ਨੇ ਪੂਰਾ ਕੁਮ ਦਾ ਰੋਰ ਬਾ ਫਰਮਾਇਸ਼ ਪੂਰਾ ਕੁਮ ਨੋਰ ਬਾ ਖਪਸ਼ੀ ਤੂੰ ਪਦੇ ਜੇ ਜਮਾ ਖੋਰ ਜਮਾ ਰੋਰ ਮੇ ਫਰਮਾਇਸ਼ ਕੁ ਤਸ ਦੁਆ ਜਮਾਨਾ ਮਾ ਖਪਕੀ ਗੇ ਖਾ ਔਰ ਤਸ ਤਪਤਰ ਜ਼ੈ ਨੇ ਜ਼ਰਹਮਤ ਖਾਦਿਮ ਯਮਾ ਮਾਸ਼ੂਮ ਯਮਾ ਜਲ ਯਮਾ ਨਾ ਪੋਯਮਾ ਕਲੀ ਤਸ ਜਮਾਨਾ ਖਪਸ਼ੇ ਮਾ ਤੋ ਤਕਲੀਫ ਮਿਲਾਵਸ਼ੀ ਔਰ ਜੇ ਕਲ ਮਾ ਤੋ ਤਕਲੀਫ ਮਿਲਾਵਸ਼ੀ ਨੋ ਜ਼ ਗਮ ਬਿਆ ਜ਼ਰਤ ਆਚੂਮਾ او چې غم زما دل ته واچي دل شي زما دل به زخمي شي په دې کې بیا چې کله زخمي شي زه بوله علاج نه کوم نو بیا به سوشي بیا پکې نو پیدا شي پیپ چې پیپ پکې پیدا شي بیا به څه چلو کوم بیا به زه کټ تلاشم چې کله پوخ کټ تلاشم بیا پروګرام ته څوک راځي دې نه پس سیم څوک خپه کیږي بد بکې حاجی ډېره مننه حاجی بل یو میسج راغلی بھائی میں وزیرستان جا رہی ہوں اگر وہاں نیٹورک ہوگا میسج کروں گی ورنہ والسلام سارا خان تھینک یو سو ویری مچ کڑ میں واغست لزم چرتا کمی غمونا شول کم چرتا کمی دا غمونا شول کم چرتا کنا میرے جات من زما خوری تھینک یو سو ویری ویری ویری مچ